ਆਉਣਾ ਫਿਰ ਜੇ ਲਿਖਿਆ ਹੀ ਨਹੀਂ ਤੇ ਰੋਣਾ ਫਿਰ ਇਸ਼ਕ ਨਹੀਂ ਮਿਲਿਆ ਸ਼ਿਵ ਨੂੰ ਜਾਨੀ ਤੂੰ ਤੇ ਮੈਂ

0: ਇਹ ਨਹੀਂ ਹੋਇਆ ਆ ਨਹੀਂ ਹੋਇਆ ਸੱਜਣਾ ਇੱਕੋ ਰਾਹ ਨਹੀਂ ਹੋਇਆ ਲੋਕਾਂ ਕਿੱਥੋਂ ਹੋਣਾ ਸੀ ਸਾਡਾ ਤੇ ਖੁਦਾ ਨਹੀਂ ਹੋਇਆ
1: Chinar Beats with Harshadeva, only on Radio Chinar 90.4 FM.

0: ਜੇ ਮੈਂ ਹਿੰਦੁਸਤਾਨ ਆਈ ਤੂੰ ਮੈਨੂੰ ਘੁਮਾਵੇਂਗਾ?
1: ਹੋਣਾ ਪੈਣਾ।
0: ਧਰਮਿੰਦਰ ਨਾਲ ਮਿਲਾਏਗਾ?
1: ਧਰਮਿੰਦਰ ਨੂੰ ਤਾਂ ਬੁਲਾ ਲੂ ਮੈਂ ਪਾਕਿਸਤਾਨ। ਤੂੰ ਕਹਿ ਤਾਂ ਸਹੀ।